ਦੱਸ ਨਾ ਆਇਆ ਤੈਨੂੰ ਨੀ ਜੋ ਦਿਲ ਦਾ ਮਹਿਲ ਬਣਾਇਆ ਸੀ ਤੋੜ ਕੇ ਮੋਤੀ ਫੁੱਲਾਂ ਦੇ ਉਸ ਮਹਿਲ ਚ ਬੂਟਾ ਲਾਇਆ ਸੀ ਨੀ ਜਿਵੇਂ ਸਾਨੂੰ ਛੱਡ ਗਈਆਂ ਨੀ ਤੂੰ ਅਲੜੇ

ਸਾਡੇ ਨਾਲ ਰਵੋਗੇ ਤੇ ਐਸ਼ ਕਰੋਗੇ, ਦੁਨੀਆ ਦੇ ਸਾਰੇ ਮਜ਼ੇ ਕੈਸ਼ ਕਰੋਗੇ। ਦਿਸ ਓਰਿਜਨਲ ਸੌਂਗ ਬਾਈ ਦਲੇਰ ਮੇਦੀ, ਆਪਨੇ ਸੁਣਾ ਉਸਕਾ ਰੀਮਿਕਸ ਵਰਜ਼ਨ, ਜੋ ਕਿ ਰਾਜਕੁਮਾਰ ਰਾਓ ਔਰ ਤ੍ਰਿਪਤੀ ਪਰ ਪਿਕਚਰਾਈਜ਼ ਕੀਆ ਗਿਆ ਥਾ ਫੋਰ ਦ ਮੂਵੀ ਵਿੱਕੀ ਵਿਦਿਆ ਕਾ ਵੋ ਵਾਲਾ ਵੀਡੀਓ। ਵਾਂਸ ਅਗੇਨ ਆਈ ਡੂ ਵਾਂਟ ਟੂ ਥੈਂਕ ਆਲ ਦ ਪੀਪਲ ਹੂ ਆਰ ਗਿਵਿੰਗ ਮੀ ਦ ਵਾਰਮ ਵੈਲਕਮ। ਥੈਂਕ ਯੂ ਸੋ ਮਚ ਫੋਰ ਯੋਰ ਲਵ ਐਂਡ ਸਪੋਰਟ। ਯੈਸ, ਆਈ ਰੀਸਟਾਰਟਡ ਦ ਸ਼ੋਜ਼ ਔਨ ਵੀਕੈਂਡ, ਸੈਟਰਡੇ ਐਂਡ ਸੰਡੇ ਬਿਟਵੀਨ 3 and 6 PM। ਆਪ ਸੁਣ ਸਕਤੇ ਹੈ ਪ੍ਰੋਗਰਾਮ ਦਿਲ ਸੇ ਰਾਈਟ ਹੇਅਰ ਔਨ 104.9 FM। ਆਈ ਆਲਸੋ ਵਾਂਟ ਟੂ ਮੈਂਸ਼ਨ ਦੈਟ ਇਫ ਯੂ ਆਰ ਹੋਸਟਿੰਗ ਐਨ ਇਵੈਂਟ ਐਂਡ ਯੂ ਨੀਡ ਅਸਿਸਟੈਂਸ, ਵੈਲ ਦੈਟਸ ਵੇਅਰ ਆਸਮ ਇਵੈਂਟਸ ਕਮਸ ਇਨ ਟੂ ਪਲੇ। ਦਿਸ ਇਜ਼ ਸਮਥਿੰਗ ਦੈਟ ਆਈ ਪਰਸਨਲੀ ਹੋਸਟ ਐਂਡ ਮੈਨੇਜ। Awesome Events can do everything for you, as little as you need and as much as you need for your event. Chahe choti si birthday party ho ya puri full on concert ho, we can do everything for you when it comes to event management, from coordinating the event to managing it and making sure everything is perfect. All the I's are dotted and the T's are crossed. That's what I excel in and that's my area of expertise in event management. So call kar sakte hain aap mujhe 214-725-7466. That's my personal number, 214-725-7466. And I'd be happy to even MC at your event if you need me to. So do remember that if you want the very best, then call Awesome Events, 214-725-7466. No, no, everybody come on, let's